ਮੇਰੇ ਪਿਆਰਾ ਲੈ ਨਾ ਤਾਂ ਸਮਝੇ ਪਾਣੀ ਨਾ ਤਾਂ ਸਮਝੇ ਪਾਣੀ ਮੈਂ ਸਮਝੂ ਲਾ ਦਿਨ ਕੋ ਦਿਨ ਛੱਤ ਪਾਣੀ ਤਲਾ ਜੇ ਜੇ ਪਰਲਾ ਪਰਲਾ ਜੇ ਜੇ ਪਰਲਾ ਪਰਲਾ ਮੈਂ ਸਮਝੂ ਲਾ ਦਿਨ ਕੋ ਦਿਨ ਇੱਕ ਮੁਠੀ ਪਰਲ ਕੋ ਤਾਂ ਵੜਾ